ਮੈਡਮ ਇਹ ਕੰਮ ਨਿਰੰਜਨ ਕਰਵਾ ਦਈਏ ਹੈ ਉਹਦੀ ਆਪਾਂ ਬਾਤ ਕਰਾਂਗੇ ਦਾਨ ਕੀ ਕਿਸਮ ਕੀ ਬਹੁਤ ਸਾਰਾ ਖੇਤਰ ਹੈ ਇਸੇ ਐਸਮ ਦੀ ਬਾਈ ਜੋ ਆਪਣਾ ਆਸ ਪਾਸ ਕਰ ਬਾਈ ਦਾਨ ਕੀ ਖੇਤੀ ਕਰ ਰਹੇ ਹੈ ਔਰ ਦੇਖੋ ਦਾਨ ਕੀ ਖੇਤੀ ਕਈ ਜਗ੍ਹਾ ਤੋਂ ਬਹੁਤ ਲਾਭ ਕੀ ਖੇਤੀ ਹੋਇਆ ਹੈ ਔਰ ਕਈ ਜਗ੍ਹਾ ਬਾਈਆਂ ਕੇ ਪਾਸ ਪਾਣੀ ਨਹੀਂ ਹੋਤਾ ਤੋ ਉਹਨਾਂ ਨੂੰ ਪਾਣੀ ਕੀ ਵਿਵਸਥਾ ਕਰਨੀ ਪੜੇ ਪਰ ਹਮ ਤੋ ਬਾਈਆਂ ਨੂੰ ਕਹਾਂਗੇ ਕਿ ਜਹਾਂ ਪਰ ਆਪਕੇ ਪਾਸ ਉਚਿਤ ਪਾਣੀ ਕੀ ਵਿਵਸਥਾ ਹੈ ਤੋ ਹੀ ਆਪ ਦਾਨ ਕੀ ਖੇਤੀ ਕਰੇ ਔਰ ਜੋ ਕਮ ਪਾਣੀ ਮੇਂ ਪਕਨੇ ਵਾਲਾ ਦਾਨ ਹੈ ਨਾ ਉਸਕੀ ਅਗਰ ਆਪ ਕਿਸਮ ਲਗਾਓਗੇ ਤੋ ਆਪਣੇ ਜ਼ਿਆਦਾ ਫਾਇਦਾ ਹੋ